0: ਤੁਸੀਂ ਬਿਲਕੁਲ ਨਿਰੜੋ ਜੇ ਕੋਈ ਅਸੋਸੀਏਟ ਯਾਤਰੀ ਵੀ ਨਹੀਂ
1: ਬੀ ਕਾਲਜ ਤਰਫ ਵੱਲੋਂ ਅਸੀਂ ਦਿਸੋਂ ਦਾ ਕਿਹਾ ਲਾਈਨ ਤੋਂ ਮੌਜੂਦ ਅਸਲਾਮ ਅਲੈਕੁਮ ਹੈਲੋ ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ
1: ਕਿਹੜੇ ਦਾ ਕਿੱਥਾਂ ਖਾਂ ਛਾ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਾ
2: ਪੀਰ ਬਰਸ਼ ਜਲਾ ਲਾਣੀ ਆ
1: ਛਾ ਪੁੱਛਣਾ ਚਾਹੁੰਦਾ ਡਾਕਟਰ ਸਾਹਿਬ ਕਾ रूबरू ॾेखारे वञे तो वधीक बेहतर आहे वरना मूंखे ॿुधाए थो डॉक्टर साहब रेडियो ॿुधो जी सर
0: जी सर बिल्कुल नंढो ॿार हुजे या वॾो ख़ासि करे नंढे ॿारनि जे लाइ असांजो इहो ई चवणो हूंदो आहे उन्हनि खे रूबरू ॾेखारियो त वधीक बहितर आहे।